0: ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਲੈ ਕੇ ਅੱਜ ਤੁਹਾਡੇ ਨਾਲ ਹੈ ਤੁਹਾਡਾ ਮਿੱਤਰ ਅਨਿਲ ਪੁੰਚ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ। ਇਸ ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਸ਼ਾਮਿਲ ਕਰਦੇ ਹਾਂ ਅਤੇ ਉਹਨਾਂ ਨੂੰ ਸਜਾਉਂਦੇ ਹਾਂ ਕੁਝ ਪੰਜਾਬੀ ਗੀਤਾਂ ਦੇ ਨਾਲ। ਨੰਬਰਸ ਨੋਟ ਕਰ ਲਓ, 2660615, 2660617 ਅਤੇ 2660619। ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰ ਲਓ ਅਤੇ ਆਪਣਾ ਸੁਨੇਹਾ ਦੇ ਦਿਓ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਨਾ ਦੱਸੋ ਜੀ ਜਗ੍ਹਾ ਦਾ ਨਾਂ ਜੀ।
1: ਨਮਸਤੇ
0: ਜੀ, ਨਾ ਦੱਸੋ ਜੀ ਜਗ੍ਹਾ ਦਾ ਨਾਂ।
1: ਮੈਂ ਸੁਰਿੰਦਰ ਕੁਮਾਰ ਬੋਲ ਰਿਹਾ ਸਰ, ਮੈਂ ਸੈਕਟਰੀ ਕਾਮਨ ਚੰਡੀਗੜ੍ਹ ਤੋਂ ਬੋਲ ਰਿਹਾ ਜੀ। ਅੱਜ ਵਿਸ਼ਵ ਦਿਵਸ ਹੈ ਤੇ ਮੈਂ ਦਿਲ ਦੇ ਬਾਰੇ ਵਿੱਚ ਦੋ ਲਾਈਨਾਂ ਪ੍ਰਸਤੁਤ ਕਰ ਰਿਹਾ
0: ਜੀ
1: ਕਿ ਮੇਰਾ ਕਹਿਣਾ ਹੈ ਕਿ ਦਿਲ ਬੜਾ ਨਾਜ਼ੁਕ ਹੁੰਦਾ ਸਰ, ਤੇ ਸਾਨੂੰ ਦਿਲ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਔਰ ਡਾਕਟਰ ਸਾਹਿਬ ਦੀ ਸਲਾਹ ਮੰਨਣੀ ਚਾਹੀਦੀ ਹੈ, ਕੋਈ ਵੀ ਲਾਪਰਵਾਹੀ ਨਾ ਕਰੇ ਅਸੀਂ।
0: ਜੀ, ਤੇ
1: ਦੂਸਰਾ ਇਹ ਹੈ ਕਿ ਅਸੀਂ ਕਿਸੇ ਦਾ ਦਿਲ ਨਾ ਦੁਖਾਈਏ ਸਰ ਔਰ ਨਾ ਗੁੱਸਾ ਕਰੀਏ, ਬਸ ਮੇਰਾ ਇੰਨਾ ਹੀ ਸੁਨੇਹਾ ਜੀ।
0: ਜੀ, ਇਹ ਸਭ ਤੋਂ ਵੱਡੀ ਦਵਾਈ ਹੈ
1: ਜੀ। ਜੀ
0: ਜੀ, ਤੁਹਾਡਾ ਸ਼ੁਕਰੀਆ ਜੀ ਸੁਰਿੰਦਰ ਜੀ,
1: ਥੈਂਕ ਯੂ ਸਰ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ
2: ਸਰ, ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ, ਨਾਂ ਦੱਸੋ ਜਗ੍ਹਾ ਦਾ ਨਾਂ ਜੀ।
2: ਮੈਂ ਜੀ ਪਟਿਆਲੇ ਤੋਂ ਗੱਲ ਕਰ ਰਿਹਾ ਜੀ, ਸੰਨੀ ਕੰਬੋਜ।
0: ਸੰਨੀ ਕੰਬੋਜ, ਪਟਿਆਲਾ ਕਿੱਥੋਂ?
2: ਪਟਿਆਲਾ ਜੀ, ਪਿੰਡ ਸੁੱਲਰ ਤੋਂ ਜੀ।
0: ਜੀ ਕੰਬੋਜ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ।
0: ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਸੁਨੇਹਾ ਪਿਆਰਿਓ।
2: ਸਰ ਸੁਨੇਹਾ ਇੱਦਾਂ ਜੀ, ਦੇਖੋ ਉਹਨਾਂ ਮੌਸਮ ਬਹੁਤ ਸੋਹਣਾ ਹੋ ਗਿਆ ਅਤੇ ਮੇਰਾ ਦਿਲ ਕਰਦਾ ਸੀ ਵੀ ਇੱਦਾਂ ਛਾਂ 'ਚ ਬੈਠੀਏ ਜਾ ਕੇ ਕਿਤੇ, ਹੈ ਨਾ, ਜਿੱਥੇ ਕੁਦਰਤੀ ਮਾਹੌਲ ਹੋਵੇ, ਹੈ ਨਾ। ਪਰ ਜੀ ਮਾਹੌਲ ਤਾਂ ਹੁਣ ਮੌਸਮ ਦਾ ਠੰਡਾ ਹੋਊਗਾ ਅੱਗੇ ਅੱਗੇ, ਪਰ ਨਾ ਮੈਂ ਲੋਕਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਰੇਡੀਓ ਦੇ ਮਾਧਿਅਮ ਰਾਹੀਂ, ਜੋ ਨਾ ਖੁੱਲ੍ਹੇ ਦੇ ਵਿੱਚ ਕਚਰੇ ਨੂੰ ਅੱਗ ਨਾ ਲਾਇਆ ਕਰਨ, ਨਹੀਂ ਤਾਂ ਨਾ ਦਿਖਣਾ ਹੀ ਬੰਦ ਹੋ ਜਾਂਦਾ ਜੀ। ਰਾਤ ਨੂੰ ਇੰਨਾ ਧੂੰਹਾਂ ਕਰ ਦਿੰਦੇ ਕਚਰੇ ਨੂੰ ਅੱਗ ਲਾ ਲਾ ਕੇ ਘਾਹ।
0: ਜੀ ਜੀ ਜੀ ਜੀ, ਬਿਲਕੁਲ ਸਹੀ ਕਹਿ ਰਹੇ ਹੋ ਕੰਬੋਜ ਜੀ। ਕਚਰੇ ਨੂੰ ਨਿਪਟਾਉਣ ਲਈ ਨਾ
2: ਜੀ
0: ਉਹਦੇ ਕੁਝ ਤਰੀਕੇ ਨੇ, ਕੁਝ ਢੰਗ ਨੇ
2: ਜੀ,
0: ਉਹਨਾਂ ਢੰਗਾਂ ਨੂੰ ਅਪਣਾਇਆ ਜਾਏ ਤਾਂ ਉਸਦਾ ਨਿਪਟਾਨ ਵੀ ਹੋ ਜਾਂਦਾ ਤੇ ਜੋ ਸਮੱਸਿਆ ਤੁਸੀਂ ਦੱਸੀ ਹੈ ਉਹ ਵੀ ਨਹੀਂ ਵਾਪਰਦੀ।
2: ਦੇਖੋ ਵੀ ਆਪਾਂ ਆਪਣਾ ਆਲਾ ਦਾਲਾ ਤਾਂ ਸਾਫ ਕਰ ਲੈਂਦੇ ਹਾਂ ਨਾ ਜੀ, ਇੱਕ ਢੇਰੀ ਲਾ ਕੇ ਅੱਗ ਲਾ ਦਿੰਦੇ ਆਪਾਂ, ਕਹਿੰਦੇ ਬਹੁਤ ਸਾਫ ਹੋ ਗਿਆ, ਬਟ ਉਹ ਆਪਾਂ ਕਚਰਾ ਅੰਦਰ ਪੀ ਲਿਆ।
0: ਜੀ ਬਿਲਕੁਲ ਸਹੀ ਕਹਿ ਰਹੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਨੀ ਜੀ,
2: ਥੈਂਕ ਯੂ ਸਰ,
0: ਪ੍ਰੋਗਰਾਮ 'ਚ ਗੱਲ ਕਰਨ ਲਈ, ਆਪਣਾ ਸੁਨੇਹਾ ਦੇਣ ਲਈ।

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾਂ ਦੱਸੋ ਜੀ, ਜਗ੍ਹਾ ਦਾ ਨਾਂ ਦੱਸੋ। ਹੈਲੋ
1: ਹੈਲੋ
0: ਜੀ,
1: ਹਾਂਜੀ ਰੇਡੀਓ ਤੇ ਆਪ ਤੁਸੀਂ ਬਾਤ ਕਰ ਰਹੇ
0: ਆ? ਰੇਡੀਓ ਤੋਂ ਗੱਲ ਕਰ ਰਹੇ ਹਾਂ ਜੀ, ਆਕਾਸ਼ਵਾਣੀ ਚੰਡੀਗੜ੍ਹ ਤੋਂ ਕਰ ਰਹੇ ਹਾਂ। ਆਪਣਾ ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ
1: ਜੀ। ਸਾਡਾ ਨਾਂ ਆਤਿਫ ਹੈ ਔਰ ਆਪਾਂ ਚੰਡੀਗੜ੍ਹ ਗਾਓਂ ਦਰਿਆ ਚੰਡੀਗੜ੍ਹ ਵਿੱਚ ਰਹਿੰਦੇ ਹਾਂ।
0: ਗਾਓਂ ਦੜਿਆ ਸੈਕਟਰ?
1: ਹਾਂਜੀ।
0: ਅੱਛਾ, ਚੰਡੀਗੜ੍ਹ ਤੋਂ, ਠੀਕ ਹੈ ਜੀ। ਅੱਜ ਆਤਿਫ ਨਾਮ ਦੱਸਿਆ ਤੁਸੀਂ ਆਪਣਾ?
1: ਹਾਂਜੀ ਹਾਂਜੀ
0: ਜੀ। ਇਸ ਪ੍ਰੋਗਰਾਮ 'ਚ ਪਹਿਲੀ ਵਾਰੀ ਕਾਲ ਕੀਤੀ?
1: ਹਾਂਜੀ ਹਾਂਜੀ।
0: ਬਹੁਤ ਵਧੀਆ। ਅੱਜ ਕਿੱਦਾਂ ਮਨ ਬਣਾਇਆ?
1: ਹਾਂਜੀ ਕਿਆ ਕੀ ਦੱਸ,
0: ਅੱਜ ਕਿੱਦਾਂ ਦਿਲ ਕੀਤਾ?
1: ਹਾਂਜੀ ਆਪਾਂ, ਮੈਂ ਰੋਜ਼ ਤੁਹਾਡੀ ਰੇਡੀਓ ਸੁਣਦਾ ਸੀ, ਇਸ ਲਈ ਸਾਡਾ ਵੀ ਜੀ ਕਰਦਾ ਕਿ ਆਪਾਂ ਵੀ।
0: ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਅੱਛਾ, ਅੱਜ ਦੇ ਇਸ ਪ੍ਰੋਗਰਾਮ ਲਈ ਤੁਹਾਡਾ ਕੀ ਸੁਨੇਹਾ?
1: ਜੀ ਰੋਜ਼ ਸਾਡੀ ਉਮਰ ਦੇ ਬੱਚੇ ਆ ਉਹ ਨਸ਼ੇ ਵਿੱਚ ਪੜ ਰਹੇ ਹੈ, ਕਿ ਆਪਾਂ ਨੂੰ ਨਸ਼ੇ ਵਿੱਚ ਨਾ ਪੜ ਕੇ ਬਸ ਖੇਲ ਕੁੱਦ ਵਿੱਚ ਧਿਆਨ ਦੇਣਾ ਚਾਹੀਦਾ ਹੈ
0: ਜੀ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
1: ਹਾਂਜੀ ਹਾਂਜੀ,
0: ਹੈ ਨਾ, ਕਿਉਂਕਿ ਜ਼ਿੰਦਗੀ ਤੋਂ ਵੱਡੀ ਕੋਈ ਚੀਜ਼ ਨਹੀਂ।
1: ਹਾਂਜੀ ਹਾਂਜੀ,
0: ਜਿਹਨੇ ਜ਼ਿੰਦਗੀ ਦਾ
1: ਬਰਬਾਦ ਹੀ ਕਰ ਦਿੰਦਾ ਹੈ।
0: ਹਾਂ, ਜਿਹਨੇ ਜ਼ਿੰਦਗੀ ਦਾ ਨਸ਼ਾ ਕਰ ਲਿਆ ਉਹਨੂੰ ਕਿਸੇ ਹੋਰ ਨਸ਼ੇ ਦੀ ਕੋਈ ਲੋੜ ਨਹੀਂ।
1: ਹਾਂਜੀ,
0: ਬਾਕੀ ਨਸ਼ੇ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ, ਜ਼ਿੰਦਗੀ ਦਾ ਨਸ਼ਾ ਜ਼ਿੰਦਗੀ ਬਣਾ ਦਿੰਦਾ। ਤੁਹਾਡਾ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਕਰਦੇ ਰਿਹਾ ਕਰੋ, ਕਦੀ ਕਦੀ ਮੌਕਾ ਮਿਲੇ ਤਾਂ
1: ਜੀ ਜੀ ਕਰੇਂਗੇ, ਦੁਬਾਰਾ ਕਰੇਂਗੇ
0: ਜੀ ਜੀ ਜੀ।
1: ਧੰਨਵਾਦ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਨਮਸਕਾਰ ਸਰ
0: ਜੀ। ਨਮਸਕਾਰ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਸਰ ਮੈਂ ਸੁਸ਼ੀਲ ਸ਼ਰਮਾ ਠਿਓ ਹਿਮਾਚਲ ਸੇ ਬੋਲ ਰਹਾ ਥਾ
0: ਜੀ।
2: ਜੀ ਸਰ, ਮੇਰਾ ਤੋ ਇਹ ਸੁਨੇਹਾ ਹੈ, ਇਹ ਸੰਦੇਸ਼ ਹੈ
0: ਜੀ
2: ਯੁਵਾਓਂ ਕੋ, ਖਾਸ ਕਰ
0: ਹਾਂ,
2: ਕਿ ਆਪਣੀ ਜੋ ਯੂਥ ਮੈਂ ਐਨਰਜੀ ਹੋਤੀ ਹੈ ਨਾ,
0: ਹਾਂ,
2: ਉਸਕੋ ਚੈਨਲਾਈਜ਼ ਕਰਨਾ ਹੈ ਸਹੀ ਦਿਸ਼ਾ ਮੈਂ
0: ਜੀ,
2: ਕਿਉਂਕਿ ਯੂਥ ਜੋ ਏਜ ਹੋਤੀ ਹੈ 18-20 ਸਾਲ ਯਾ ਜੋ ਕਾਲਜ ਲਾਈਫ ਹੈ ਯਾ ਟੀਨੇਜਰ ਮੈਂ, ਇਸਮੇ ਜੋ ਹੈ ਭਟਕਨੇ ਕੀ ਸੰਭਾਵਨਾ ਬਹੁਤ ਹੋਤੀ ਹੈ
0: ਜੀ ਜੀ ਜੀ ਜੀ। ਤੇ ਤੁਹਾਡਾ ਸੁਨੇਹਾ ਕੀ ਹੈ?
2: ਬਿਲਕੁਲ ਬਿਲਕੁਲ,
0: ਤੁਹਾਡਾ ਸੰਦੇਸ਼ ਕੀ ਹੈ?
2: ਇਹ ਕਹਿਣਾ ਹੈ ਕਿ ਆਪਣੀ ਊਰਜਾ ਕੋ ਸਕਾਰਾਤਮਕ ਜੋ ਹੈ ਦਿਸ਼ਾ ਮੈਂ ਲਗਾਏ।
0: ਹਾਂ, ਤੁਹਾਡਾ ਤੁਹਾਡਾ ਸੁਨੇਹਾ ਪ੍ਰੋਗਰਾਮ ਲਈ ਇਹ ਹੈਗਾ ਕਿ ਆਪਣੀ ਐਨਰਜੀ ਨੂੰ ਚੈਨਲਾਈਜ਼ ਕਰੋ
2: ਜੀ ਜੀ ਜੀ,
0: ਸਹੀ ਦਿਸ਼ਾ ਦੇ ਵਿੱਚ
2: ਜੀ ਜੀ ਜੀ,
0: ਪੋਜ਼ਿਟਿਵਿਟੀ ਦੇ ਨਾਲ,
2: ਪੋਜ਼ਿਟਿਵਿਟੀ ਦੇ ਨਾਲ ਆਪਣੇ ਸਮਾਜ ਕੇ ਲਈ, ਦੇਸ਼ ਸੇਵਾ ਕੇ,
0: ਆਪਣਾ ਭਲਾ ਕਰੋ, ਆਪਣੇ ਸਮਾਜ ਦਾ ਕਰੋ, ਆਪਣੇ ਦੇਸ਼ ਦਾ ਕਰੋ। ਬਹੁਤ ਵਧੀਆ ਸੁਸ਼ੀਲ ਜੀ, ਗੱਲਬਾਤ ਕਰਨ ਲਈ, ਆਪਣਾ ਸੁਨੇਹਾ ਦੇਣ ਲਈ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਪਿਆਰੇ ਹੋ।
2: ਥੈਂਕ ਯੂ ਸਰ, ਥੈਂਕ ਯੂ।

0: ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਸਰੋਤੇ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਸੁਣ ਰਹੇ ਨੇ। ਇਸ ਪ੍ਰੋਗਰਾਮ 'ਚ ਅਸੀਂ ਸਿਰਫ ਤੁਹਾਡੇ ਸੁਨੇਹੇ ਸ਼ਾਮਿਲ ਕਰਦੇ ਹਾਂ। ਇੱਕ ਜਾਂ ਦੋ ਲਾਈਨ ਦੇ ਵਿੱਚ ਸੁਨੇਹਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਇਸ ਪ੍ਰੋਗਰਾਮ 'ਚ ਜਿਹੜੇ ਸਰੋਤੇ ਹੁਣੇ ਹੁਣੇ ਜੁੜੇ ਨੇ ਉਹਨਾਂ ਨੂੰ ਨੰਬਰ ਇੱਕ ਵਾਰੀ ਫਿਰ ਦੱਸ ਦੇਈਏ, 2660615, 2660617 ਅਤੇ 2660619। ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰਨਾ ਹੈ ਤੁਸੀਂ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਜੀ ਨਾਂ ਦੱਸੋ, ਜਗ੍ਹਾ ਦਾ ਨਾਂ ਜੀ।
1: ਹੈਲੋ
0: ਜੀ, ਪਰ ਚੀਮਾ ਜੀ ਮੈਨੂੰ ਲੱਗਦਾ ਹੈ ਜਿੱਦਾਂ ਦੀ ਤੁਹਾਡੀ ਸੋਚ ਹੈ, ਜੋ ਗੱਲਬਾਤ ਤੁਸੀਂ ਕਰਦੇ ਹੋ, ਜੋ ਕਹਿੰਦੇ ਹੋ, ਤੁਹਾਡਾ ਦਿਲ ਬਹੁਤ ਮਜ਼ਬੂਤ ਹੈ।
1: ਵਾਹ
0: ਜੀ ਵਾਹ, ਬਹੁਤ ਵਧੀਆ। ਤੇ ਅੱਜ ਪੜ੍ਹ ਕੇ ਕੀ ਸੁਣਾਉਣਾ ਸਾਨੂੰ ਫਿਰ?
1: ਹਾਂਜੀ, ਮੈਂ ਨਾ ਜਿਹੜੇ ਚੁਗਲੀ ਕਰਨ ਦੇ ਨਾ ਮੁੜਦੇ,
0: ਅੱਛਾ,
1: ਉਹਨਾਂ ਦੇ ਉੱਤੇ ਮੈਂ ਕਹਾਂਗਾ, ਕਿਉਂ ਚੁਗਲੀ ਜਿਹੜੀ ਹੈ ਨਾ ਬਹੁਤ, ਅਨਿਲ ਪੁੰਜੀ, ਬਹੁਤ ਮਾੜੀ ਹੈ। ਘਰਾਂ ਦੇ ਘਰ ਬਰਬਾਦ ਕਰ ਦਿੰਦੀ ਚੁਗਲੀ।
0: ਜੀ ਸਹੀ ਕਹਿ ਰਹੇ ਹੋ,
1: ਚੁਗਲਾਂ ਦੀ ਮਜਬੂਰੀ।
0: ਵਾਹ,
1: ਗੱਲ ਨੂੰ ਕਈ ਜਾਂ ਕਈ ਜਾਂ ਕਹਿ ਜਾਂਦੇ, ਭਾਵੇਂ ਕਈ ਵਾਰੀ ਇਹਨਾਂ ਦੇ ਛਿੱਤਰ ਵੀ ਪੈ ਜਾਂਦੇ। ਉਹਨੇ ਚੁਗਲੀ ਕਰਕੇ ਬਹੁਤ ਸਰੂਰ ਹੁੰਦਾ ਹੈ। ਹਰ ਬੰਦਾ ਆਪਣੀ ਆਦਤ ਤੋਂ ਮਜਬੂਰ ਹੁੰਦਾ, ਹਰ ਬੰਦਾ ਆਪਣੀ ਆਦਤ ਤੋਂ ਮਜਬੂਰ ਹੁੰਦਾ।
0: ਜੀ ਜੀ ਜੀ ਜੀ, ਇਹ ਚੁਗਲੀ ਜਿਹੜੀ ਹੈਗੀ ਜੀ, ਜਿਨ੍ਹਾਂ ਨੂੰ ਕਰਨ ਦੀ ਆਦਤ ਹੁੰਦੀ ਨਾ ਜੀ, ਉਹਨਾਂ ਨੂੰ ਮਜ਼ਾ ਬੜਾ ਆਉਂਦਾ।
1: ਚੁਗਲੀ ਬਹੁਤ ਨਾਸ ਕਰਦੀ, ਚੁਗਲੀ ਦੇ ਫੜ ਕੇ ਬੇੜਾ ਗਰਕ ਕਰਦੀ।
0: ਹਾਂ, ਤੁਸੀਂ ਕਿਹਾ ਫਿਰ ਕਦੀ ਕਦੀ ਛਿੱਤਰ ਵੀ ਪੈਂਦੇ ਨੇ।
1: ਹਾਂਜੀ ਅਨਿਲ ਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ। ਸਤਿ ਸ਼੍ਰੀ ਅਕਾਲ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਮੈਂ ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ, ਅਨਿਲ ਪੁੰਜ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ ਹਾਂਜੀ, ਤੇਜਾ ਮੋੜੀ,
2: ਬੰਸੀ ਲਾਲ ਜੀ ਬੋਲ ਰਹੇ। ਬੰਸੀ ਲਾਲ,
0: ਹਾਂ ਬੰਸੀ ਲਾਲ ਜੀ, ਕੀ ਹਾਲ ਚਾਲ ਨੇ?
2: ਬੱਲੇ ਬੱਲੇ, ਤੁਹਾਡੇ ਨਾਲ ਗੱਲਬਾਤ ਹੋ ਗਈ, ਹੋਰ ਚੰਗਾ ਹੋ ਗਿਆ।
0: ਅੱਛਾ ਜੀ, ਅੱਛਾ ਜੀ,
2: ਦੇਖੋ ਤੁਸੀਂ ਆਕਾਸ਼ਵਾਣੀ ਦਾ ਮਿੱਠੀ ਬੋਲੀ ਹੈ, ਕੱਲੀ ਆਕਾਸ਼ਵਾਣੀ ਇਨਸਾਨ ਕਹਿ ਲਾ ਜੀ।
0: ਜੀ ਜੀ ਜੀ, ਤੁਹਾਡਾ ਨਾਮ?

0: ਬੰਸੀ ਲਾਲ ਹੈ
1: ਤੇ
0: ਪਿਆਰ ਦੀ ਬੰਸੀ, ਖੁਸ਼ੀਆਂ ਦੀ ਬੰਸੀ ਵਜਾਉਂਦੇ ਰਹਿੰਦੇ ਹੋ?
1: ਚੱਲਦਾ ਰਹਿੰਦਾ ਕੰਮ, ਅਸੀਂ ਤਾਂ ਕਿਸੇ ਗੱਲ ਲੜੇ ਨਹੀਂ ਅੱਜ ਤੱਕ ਰਿਕਾਰਡ ਹੈ।
0: ਵਾਹ ਵੀ, ਬਹੁਤ ਵਧੀਆ। ਤੇ ਅੱਜ ਦੇ ਇਸ ਪ੍ਰੋਗਰਾਮ 'ਚ ਬੰਸੀ ਲਾਲ ਜੀ ਸੁਨੇਹਾ ਕੀ?
1: ਵੀ ਲੜੋ ਨਾ, ਚੁੱਪ, ਇੱਕ ਚੁੱਪ ਸਵਾ ਨੂੰ ਲਾ ਦਿਆ,
0: ਇੱਕ ਚੁੱਪ ਸੌ
1: ਸੌ ਸੁੱਖ,
0: ਸੌ ਸੁੱਖ।
1: ਹਾਂ ਜੀ ਹਾਂ,
0: ਪਰ ਇੰਨਾ ਵੀ ਚੁੱਪ ਨਹੀਂ ਰਹਿਣਾ
1: ਹੈ ਜੀ,
0: ਇੰਨਾ ਵੀ ਚੁੱਪ ਨਹੀਂ ਰਹਿਣਾ ਕਿ ਬਿਲਕੁਲ ਹੀ ਚੁੱਪੀ ਛਾ ਜਾਏ।
1: ਇੰਨਾ ਮਿੱਠਾ ਵੀ ਨਾ ਬਣੋ ਵੀ ਲੋਕ ਮੂੰਹ ਵਿੱਚ ਪਾ ਲੈਣ।
0: ਜੀ ਜੀ ਜੀ ਜੀ,
1: ਥੋੜਾ ਮਿਰਚ ਵੀ ਹੋਣਾ ਚਾਹੀਦਾ।
0: ਹਾਂ, ਇੱਕ ਚੁੱਪ ਸੌ ਸੁੱਖ ਦਾ ਮਤਲਬ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੇ ਲੜਾਈ ਝਗੜੇ ਨੂੰ ਆਪਣੇ ਆਪ ਨੂੰ ਦੂਰ ਕਰ ਲੈਣਾ,
1: ਸੋਚ ਵਿਚਾਰ ਕੇ ਗੱਲ ਕਰਨੀ।
0: ਹਾਂ, ਪਰ ਸਹੀ ਗੱਲ ਕਹਿਣੀ ਜ਼ਰੂਰ ਹੈ ਮੌਕੇ ਤੇ।
1: ਹਾਂ, ਸੱਚਾਈ ਕਹਿਣੀ ਹੈ।
0: ਹਾਂ, ਸੱਚਾਈ ਤੋਂ ਨਹੀਂ ਮੁੱਖ ਮੋੜਨਾ।
2: ਯਸ਼
0: ਕੁਮਾਰ ਵਰਮਾ ਜੀ, ਕੀ ਹਾਲ ਚਾਲ ਨੇ? ਚਲੋ ਵਧੀਆ ਰਹਿਣ। ਅੱਜ ਦੇ ਪ੍ਰੋਗਰਾਮ ਚ ਕੀ ਕਹਿਣਾ ਚਾਹੋਗੇ ਪਿਆਰਿਓ?
2: ਹਾਂਜੀ,
0: ਅੱਜ ਦੇ ਇਸ ਪ੍ਰੋਗਰਾਮ ਚ ਤੁਹਾਡਾ ਸੁਨੇਹਾ ਕੀ?
2: ਮਾਨਸਿਕ
0: ਤਣਾਅ ਦੀ ਗੱਲ ਕਰ ਰਹੇ ਹੋ? ਮਾਨਸਿਕ ਤਣਾਅ ਦੀ ਗੱਲ ਕਰ ਰਹੇ ਹੋ?
2: ਹਾਂਜੀ, ਮਾਨਸਿਕ ਤਣਾਅ।
0: ਹਾਂ, ਕੀ ਹੁੰਦਾ?
2: ਗਿਲੇ
0: ਸ਼ਿਕਵੇ ਵੀ ਜ਼ਿੰਦਗੀ ਦਾ ਰੰਗ ਨੇ, ਜ਼ਿੰਦਗੀ ਦੇ ਰੰਗ ਨੇ। ਇਹਨਾਂ ਤੇ ਕੰਟਰੋਲ ਅਸੀਂ ਤਾਂ ਹੀ ਪਾ ਸਕਦੇ ਹਾਂ ਜੇ ਸਹੀ ਸੋਚ ਰੱਖੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਯਸ਼ ਕੁਮਾਰ ਵਰਮਾ ਜੀ, ਗੱਲਬਾਤ ਕਰਨ ਲਈ, ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ। ਆਪਣਾ ਖਿਆਲ ਰੱਖਿਓ, ਪੈ ਰਿਹੋ, ਆਪਣੀ ਸਿਹਤ ਦਾ ਖਿਆਲ ਰੱਖੋ। ਜੀ ਜੀ ਜੀ।

ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ। ਇਸ ਵੇਲੇ ਪ੍ਰੋਗਰਾਮ ਤੁਸੀਂ ਆਪਣੇ ਰੇਡੀਓ ਸੈੱਟ 'ਤੇ ਸਾਡੇ ਕਸੌਲੀ ਟਰਾਂਸਮੀਟਰ ਤੋਂ ਸੁਣ ਰਹੇ ਹੋ। ਇਸ ਦੇ ਨਾਲ ਨਾਲ ਸਾਡੀ

0: ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਪ੍ਰੋਗਰਾਮ ਜਾਰੀ ਹੈ, ਅਗਲੇ ਸਰੋਤੇ ਦੀ ਵਾਰੀ ਹੈ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ
1: ਜੀ ਮੋਹਾਲੀ ਚੰਡੀਗੜ੍ਹ ਸਰ
0: ਜੀ ਵੈਲਕਮ ਜੀ।
1: ਸੜਕਾਂ ਦੇ ਉੱਤੇ ਤੁਰੇ ਫਿਰਦੇ ਸਿਗਰਟਾਂ ਪੀਂਦੇ ਆ, ਇੰਨਾ ਧੂੰਆਂ ਫੈਲਾਉਂਦੇ ਆ ਕਿ ਸਾਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਸਰ
0: ਜੀ।
1: ਤੇ ਇਹਨਾਂ ਵਾਸਤੇ ਮੈਂ ਕਹਿਣਾ ਚਾਹੁੰਦਾ ਵੀ ਕਦੀ ਵੀ ਸੜਕ ਤੇ ਆਉਂਦੇ ਜਾਂਦੇ ਸਿਗਰਟਾਂ ਨਾ ਪੀਓ, ਤਾਂ ਕਿ ਦੇਖੋ ਵੀ ਹੋਰ ਵੀ ਲੋਕ ਜਾ ਰਹੇ, ਬੜੀ ਬਿਮਾਰੀ ਦਾ ਘਰ ਹੁੰਦਾ। ਹੁਣੇ ਹੁਣੇ ਲਾਈਵ ਪ੍ਰੋਗਰਾਮ ਮੇਂ ਵੀ ਡਾਕਟਰ ਸਾਹਿਬ ਨੇ ਬਤਾਇਆ ਥਾ, ਸਿਗਰਟ ਕਿਤਨਾ ਨੁਕਸਾਨ ਕਰਤੀ ਹੈ ਸਰ, ਜੋ ਨਹੀਂ ਪੀਤੇ ਉਨਕੋ ਜ਼ਿਆਦਾ ਨੁਕਸਾਨ ਕਰਤੀ ਹੈ ਸਰ।
0: ਜੀ ਬਿਲਕੁਲ ਸਹੀ ਹੈ, ਸਾਨੂੰ ਖਿਆਲ ਰੱਖਣਾ ਚਾਹੀਦਾ। ਆਵਾਜ਼ ਬੜੀ ਘੱਟ ਆ ਰਹੀ ਹੈ। ਹਾਂਜੀ ਨਾ, ਆਪਣਾ ਹਾਂ ਆਪਣਾ ਨਾਂ ਦੱਸੋ, ਜਗ੍ਹਾ ਦਾ ਨਾਂ। ਸੁਰਿੰਦਰ ਜੀ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ। ਹੁਣ ਠੀਕ ਹੈ, ਪ੍ਰੋਪਰ ਫੋਨ ਤੇ ਆ ਜਾਓ ਨਾ, ਸਪੀਕਰ ਨੂੰ ਛੱਡ ਦਿਓ। ਹਾਂ ਕੋਈ ਗੱਲ ਨੀ, ਕੋਈ ਗੱਲ ਨੀ। ਹਾਂ ਹੁਣ ਦੱਸੋ ਸੁਰਿੰਦਰ ਜੀ।
2: ਸੁਣਿਆ ਇਹ ਸਰ ਕਿ ਹੁਣ ਦੇਖੋ ਤਿਉਹਾਰ ਆ ਰਹੇ ਹੈਗੇ, ਆਪਾਂ ਨੂੰ ਦੇਖੋ ਪਾਰਕਿੰਗ ਦੀ ਦਿੱਕਤ ਆਉਂਦੀ ਹੈਗੀ, ਮੈਂ ਡਰਾਈਵਰ ਹੈਗਾ ਪ੍ਰੋਫੈਸ਼ਨਲੀ।
0: ਹਾਂ ਮੈਂ ਕਹਿਣ ਲੱਗਾ ਵੀ ਤੁਸੀਂ
2: ਸ਼ੁਰੂ ਹੋਣ ਵਾਲੇ ਆ, ਆਪਣੀ ਮਾਰਕੀਟਿੰਗ ਸ਼ੁਰੂ ਹੋਊਗੀ।
0: ਨਿਊਟਰਲ ਚ ਲਾਈਏ ਤੇ ਆਪ ਹੀ ਰੁੜ ਜਾਵੇ। ਪਾਰਕਿੰਗ ਦੀ ਸਪੇਸ ਓਨੀ ਹੈ, ਲੇਕਿਨ ਉਸ ਤੇ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ
2: ਪ੍ਰੈਸ਼ਰ ਹੈ ਸਰ। ਦੇਖੋ ਇੱਕ ਗੱਡੀ ਅਗਰ ਲੱਗਦੀ ਹੈ ਪਿੱਛੇ, ਅਗਰ ਉਹ ਲਾਈਨ ਤੇ ਵੀ ਨਹੀਂ ਲੱਗਦੀ, ਲੋਕੀ ਉਹਦੇ ਪਿੱਛੇ ਪਿੱਛੇ ਲਾਈ ਜਾਂਦੇ ਹੈ।
0: ਕਿਉਂਕਿ ਦੇਖੋ ਬਹੁਤ ਚੰਗੀ ਗੱਲ ਹੈ, ਤੁਹਾਡਾ ਪ੍ਰੋਫੈਸ਼ਨ ਹੈ ਡਰਾਈਵਿੰਗ ਕਰਨਾ, ਅਤੇ ਇਸ ਦੇ ਨਾਲ ਤੁਹਾਨੂੰ ਇਸ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਹੈ।
2: ਹਾਂਜੀ ਹਾਂਜੀ ਸਰ, ਉਹੀ ਮੈਂ ਦੱਸਣਾ ਚਾਹ ਰਿਹਾ ਕਿ ਆਪਾਂ ਚੰਡੀਗੜ੍ਹ 'ਚ ਰਹਿੰਦੇ ਹਾਂ, ਮੋਹਾਲੀ ਚੰਡੀਗੜ੍ਹ ਪੰਚਕੂਲਾ ਟ੍ਰਾਈ ਸਿਟੀ 'ਚ ਰਹਿੰਦੇ ਹਾਂ, ਤਾਂ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ, ਜਿਹੜੇ ਬਾਅਦ 'ਚ ਦਿੱਕਤ ਨਾ ਹੋਵੇ ਕਿਸੇ।
0: ਇੱਕ ਵਾਰੀ ਫਿਰ
2: ਆਪਣਾ ਸੁਨੇਹਾ ਵੀ ਹੈ ਤੁਹਾਨੂੰ, ਤਾਂ ਆਪਣਾ ਕੰਟੈਕਟ ਨੰਬਰ ਜ਼ਰੂਰ ਮੈਸੇਜ ਕਰਕੇ ਜਾਓ।
0: ਬਿਲਕੁਲ ਬਿਲਕੁਲ, ਇੱਕ ਵਾਰੀ ਫਿਰ ਸੁਨੇਹਾ ਦੇ ਦਿਓ ਆਪਣਾ, ਜਿਹੜਾ ਤੁਸੀਂ ਕਿਹਾ ਕਿ ਪਾਰਕਿੰਗ 'ਚ ਜਦੋਂ ਪਾਰਕ ਕਰਨੀ ਗੱਡੀ, ਉਦੋਂ ਆਪਣੀ ਗੱਡੀ ਨੂੰ ਨਿਊਟਰਲ ਵਿੱਚ ਰੱਖ ਕੇ ਜਾਣਾ।
2: ਨਹੀਂ ਨਹੀਂ, ਕਿੱਥੇ ਅਗਰ ਪਿੱਛੇ ਬੈਕ ਸਾਈਡ ਤੇ ਲੱਗਦੀ ਹੈ, ਦੋ ਤਿੰਨ ਗੱਡੀਆਂ ਦੇ ਪਿੱਛੇ ਲੱਗਦੀ ਹੈ, ਤਾਂ
0: ਉਹੀ ਕਹਿ ਰਹੇ ਉਦੋਂ ਹੀ ਕਹਿ ਰਹੇ।
2: ਹਾਂਜੀ ਹਾਂਜੀ,
0: ਚੰਗੀ ਭਲੀ ਜਗ੍ਹਾ 'ਚ ਤਾਂ
2: ਪਾਰਕਿੰਗ 'ਚ ਲੱਗੀ ਤਾਂ ਕੋਈ ਦਿੱਕਤ ਨਹੀਂ ਹੈ।
0: ਜੀ ਜੀ,
2: ਸਟੈਂਡ ਖਿੱਚ ਕੇ ਜਾਓ ਤੁਸੀਂ।
0: ਸ਼ੁਕਰੀਆ ਜੀ ਸੁਰਿੰਦਰ ਜੀ, ਕੰਮ ਕਾਜ ਠੀਕ ਚੱਲ ਰਿਹਾ?
2: ਬਸ ਵਧੀਆ ਸਰ, ਚੱਲੀ ਜਾਂਦਾ। ਤੁਹਾਡੀ ਹਮੇਸ਼ਾ ਯਾਦ ਰਹਿੰਦੀ ਹੈਗੀ ਸਰ, ਤੁਹਾਡੇ ਵਿਊਜ਼ ਸੁਣ ਕੇ ਅੱਛਾ, ਇੱਕ ਮੋਟੀਵੇਸ਼ਨ ਮਿਲਦੀ ਹੈਗੀ ਹੈ, ਤੁਹਾਡੀ ਵੌਇਸ ਇਤਨੀ ਚੰਗੀ ਹੈਗੀ ਹੈ।
0: ਪਰ ਬਹੁਤ ਚੀਰਾ ਮਗਰੋਂ ਮਿਲੇ ਹੋ
2: ਉਹ ਸਰ, ਡਰਾਈਵਿੰਗ ਦੇ ਵਿੱਚ ਇੱਥੇ ਕਿ ਕਈ ਵਾਰੀ ਕੋਈ ਨਹੀਂ ਲਗਾਉਣ ਦਿੰਦਾ ਪੂਰੇ ਦਿਨ 'ਚ ਵੀ, ਤੁਹਾਡਾ ਚੈਨਲ ਬੰਦ ਕਰਕੇ ਰੱਖ ਦਿੰਦੇ ਡਰਾਈਵਿੰਗ ਦੇ ਵਿੱਚ, ਤਾਂ ਮੇਰਾ ਤਾਂ ਮੋਟੀਵੇਸ਼ਨ ਤੁਹਾਡੇ ਨਾਲ ਹੀ ਹੈਗਾ ਸਰ।
0: ਚਲੋ ਕੋਈ ਗੱਲ ਨਹੀਂ,
2: ਪਿਆਰ ਬਣਿਆ ਰਹਿੰਦਾ ਤੁਹਾਡੇ ਨਾਲ।
0: ਤੁਹਾਡਾ ਪ੍ਰੋਫੈਸ਼ਨ ਜਿੱਦਾਂ ਦੀ ਡਿਮਾਂਡ ਕਰਦਾ ਹੈ, ਪਹਿਲਾਂ ਉਸ ਨੂੰ ਤੁਸੀਂ ਸਲਾਮ ਕਰੋ, ਬਾਕੀ ਗੱਲਾਂ ਬਾਅਦ ਦੀਆਂ।
2: ਵਧੀਆ ਤੁਹਾਡੀ ਸੋਚ ਹੈਗੀ ਹੈ ਸਰ, ਉਹ ਤਾਂ ਵਧੀਆ ਕਿਸੇ ਹੋਰ ਚੈਨਲ ਦੀ ਨਹੀਂ ਹੈਗੀ ਸਰ।
0: ਜੀ ਸ਼ੁਕਰੀਆ,
2: ਟੌਪਿਕਸ ਹੁੰਦੇ ਹੈਗੇ ਆ।
0: ਸ਼ੁਕਰੀਆ ਤੁਹਾਡਾ ਬਹੁਤ ਬਹੁਤ,
2: ਥੈਂਕ ਯੂ ਸੋ ਮਚ।

0: ਪ੍ਰੋਗਰਾਮ ਸੁਣੇ ਹੈ ਮਿੱਤਰਾਂ ਦੇ ਜੀ, ਨਾ ਦੱਸੋ ਜੀ ਆਪਣਾ ਨਾਂ, ਦੱਸੋ ਜਗ੍ਹਾ ਦਾ। ਚਲੋ ਤੇ ਇਸ ਪ੍ਰੋਗਰਾਮ 'ਚ ਆਪਣਾ ਸੁਨੇਹਾ ਦੇਣ ਲਈ ਨੰਬਰਸ ਨੋਟ ਕਰ ਲਓ ਇੱਕ ਵਾਰੀ ਫਿਰ, 2660615 2660617 ਅਤੇ 2660619। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ। ਹਾਂਜੀ, ਨਾਂ ਦੱਸੋ ਜਗ੍ਹਾ ਦਾ ਨਾਂ।
1: जी मैं शिमला से बोल रही हूँ।
0: जी
1: मेरा नाम मिसेस तनवर है।
0: जी तनवर जी, वेलकम जी।
1: सनेहा देना चाहती हूँ, वैसे तो मैंने पंजाबी 10th पढ़ी है पर मैं इतना ज्यादा अच्छे से बोल नहीं सकती।
0: कोई गल नहीं जी।
1: मैं जैसे माँ बाप को, आजकल के बच्चे माँ बाप को साथ तो रखते हैं पर उन पर कोई इतना अननोटिस से रहते हैं पेरेंट्स, तो मैं चाहती हूँ कि जो भी जिन्होंने भी अपने पेरेंट्स अपने साथ रखे हैं उनको 5-10 मिनट बैठ के उनके साथ थोड़ा सा उनको पूछो कि किसी चीज की जरूरत तो नहीं, आप ठीक हैं, तो उनको अच्छा फील होगा।
0: हाँ बिल्कुल सही गल की थी कि नाल रहना ये मतलब नहीं कि तुसी गलबात ही नहीं करनी।
1: हाँ जी हाँ जी।
0: ना कभी मिलना,
1: अपनी रूटीन थोड़ा सा टाइम निकाल के उनके साथ 2 मिनट बैठ के उनके साथ थोड़ा हंस खेल लो तो उनको अच्छा लगेगा।
0: ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ,
1: ਥੈਂਕ ਯੂ ਸੋ ਮਚ ਜੀ।
0: ਇਸ ਪ੍ਰੋਗਰਾਮ 'ਚ ਤਨਵਰ ਜੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲੀ ਵਾਰੀ ਫੋਨ ਮਿਲਾਇਆ ਤੁਸੀਂ?
1: ਹਾਂਜੀ ਹਾਂਜੀ ਪਹਿਲੀ ਵਾਰ ਮਿਲਾਇਆ।
0: ਅੱਛਾ,
1: ਮੈਂ ਵੈਸੇ ਆਪਕੋ ਬਹੁਤ ਸੁਣਤੀ ਹੂੰ, ਮੁਝੇ ਵਿਵਿਧ ਭਾਰਤੀ ਬੰਬੇ ਕੇ ਤੋ ਸਾਰੇ ਜੋ ਅਨਾਊਂਸਰਸ ਹੈ ਉਨਕੇ ਸਾਥ ਵੀ ਮੈਂ ਥੋੜਾ ਬਾਤ ਕਰਤੀ ਹੂੰ, ਯੂਨਿਸ ਖਾਨ ਵਗੈਰਾ ਜੀ ਕੇ ਸਾਥ। ਪਰ ਆਪਸੇ ਮੇਰੇ ਕੋ ਬਾਤ ਕਰਨੇ ਕੋ ਬਹੁਤ ਦਿਲ ਕਰ ਰਹਾ ਥਾ ਬੜੇ ਦਿਨੋਂ ਸੇ, ਅੱਜ ਮੈਨੇ ਸੋਚਾ ਅੱਜ ਲਗਾ ਹੀ ਲੇਤੀ ਹੂੰ ਟੈਲੀਫੋਨ।
0: ਚਲੋ ਅੱਜ ਸਾਨੂੰ ਵੀ ਵਧੀਆ ਲੱਗਿਆ ਕਿ ਤੁਸੀਂ ਇਸ ਪ੍ਰੋਗਰਾਮ 'ਚ ਜੁੜੇ। ਆਪਣਾ ਸੁਨੇਹਾ ਦਿੱਤਾ, ਇਸ ਪ੍ਰੋਗਰਾਮ 'ਚ ਗੱਲਬਾਤ ਕੀਤੀ, ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ, ਆਪਣਾ ਸੁਨੇਹਾ ਦੇਣ ਲਈ। ਮਿਲਦੇ ਰਿਹਾ ਕਰੋ ਕਦੀ ਕਦੀ ਇਸ ਪ੍ਰੋਗਰਾਮ 'ਚ।
1: ਜੀ
0: ਜੀ ਸ਼ੁਕਰੀਆ,
1: ਓਕੇ।

0: ਸਰੋਤਿਓ, ਇਹ ਸੀ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ। ਹੁਣ ਆਉਣ ਵਾਲੇ ਮੰਗਲਵਾਰ ਨੂੰ ਦਿਨੇ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਉਦੋਂ ਤੀਕ ਲਈ ਆਪਣੇ ਸਾਥੀ ਅਨਿਲ ਪੁੰਜ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ, ਸੁਨੇਹੇ ਮਿੱਤਰਾਂ ਦੇ।
0: ਅਭੀ ਆਪਣੇ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਸੁਣਾ। ਇਹ ਆਕਾਸ਼ਵਾਣੀ ਕਾ ਚੰਡੀਗੜ੍ਹ ਕੇਂਦਰ ਹੈ, FM 107.2 MHz ਪਰ। 12 ਵਜਨੇ ਕੋ ਹੈ। ਅਬ ਸਮਾਚਾਰ ਆਕਾਸ਼ਵਾਣੀ ਦਿੱਲੀ ਸੇ ਹਮ ਰਿਲੇ ਕਰੇਂਗੇ।

0: ਦੇ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਵੱਲੋਂ ਗਮਾਡਾ ਦਫ਼ਤਰ ਮੋਹਾਲੀ ਵਿੱਚ 3 ਦਿਨ ਤੱਕ ਛਾਪੇਮਾਰੀ ਕੀਤੀ ਗਈ ਸੀ। ਹਲਕਿਆਂ ਅਨੁਸਾਰ ਇਹ ਕਾਰਵਾਈ ਕੱਲ੍ਹ ਤੋਂ ਜਾਰੀ ਹੈ ਅਤੇ ਕਰੀਬ 15 ਅਧਿਕਾਰੀ ਮੌਕੇ 'ਤੇ ਮੌਜੂਦ ਨੇ। ਛਾਪੇਮਾਰੀ ਦੌਰਾਨ PDI ਇਨਫਰਾਟੈਕ ਦੇ ਉਪ ਪ੍ਰਧਾਨ ਰੋਹਿਤ ਗੋਗੀਆ ਵੀ ਦਫ਼ਤਰ ਵਿੱਚ ਮੌਜੂਦ ਰਹੇ। ਹਲਕਿਆਂ ਮੁਤਾਬਕ ਅਧਿਕਾਰੀਆਂ ਨੇ ਦਫ਼ਤਰ ਦੇ CCTV ਕੈਮਰਿਆਂ ਦੀ ਰਿਕਾਰਡਿੰਗ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਮੋਬਾਈਲ ਫੋਨ 'ਚ ਕਬਜ਼ੇ ਵਿੱਚ ਲਏ। ED ਦੀ ਇਹ ਕਾਰਵਾਈ PR6 ਸੜਕ ਪ੍ਰੋਜੈਕਟ ਲਈ ਜ਼ਮੀਨ ਦੇ ਮੁਆਵਜ਼ੇ ਵਿੱਚ ਕਥਿਤ ਬੇਨੇਮੀਆਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਜਾਂਚ ਵਿੱਚ ਜ਼ਮੀਨ ਅਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਦੇ ਨਾਂ ਜ਼ਮੀਨ ਤਬਦੀਲ ਕਰਕੇ ਕਰੀਬ 6 ਕਰੋੜ ਰੁਪਏ ਦੇ ਵਾਧੂ ਮੁਆਵਜ਼ੇ ਦਾ ਲਾਭ ਲੈਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਲੋਕ ਭਲਾਈ 'ਤੇ ਆਧਾਰਿਤ ਪੰਜਾਬ ਦੀ ਸਿਰਜਣਾ ਦੇ ਦ੍ਰਿੜ ਸੰਕਲਪ ਨਾਲ ਕੰਮ ਕਰ ਰਹੀ ਹੈ। ਕਹਾਲ ਬੀਤੇ ਦਿਨ ਮਹਾਨ ਸ਼ਹੀਦ ਦੇ ਜਨਮ ਦਿਨ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਜਸ਼ਨ ਏ ਇਨਕਲਾਬ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ਵਿੱਚ ਵੱਡੇ ਕਦਮ ਚੁੱਕੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਸਿੱਖਿਆ, ਭਲਾਈ ਅਤੇ ਇਸ ਦੇ ਪਾਣੀਆਂ ਦੇ ਸਰੋਤਾਂ ਦੀ ਰਾਖੀ ਉਸ ਸੰਕਲਪ ਦਾ ਕੇਂਦਰ ਬਿੰਦੂ ਨੇ ਜਿਸ ਲਈ ਸ਼ਹੀਦਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਲਈ ਸਮਰਪਿਤ ਰੱਖਣਗੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਕਰਨਾ ਪਵੇਗਾ ਉਹ ਕਰਨਗੇ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਭਾਜਪਾ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਮੰਗਲਵਾਰ ਨੂੰ ਲੁਧਿਆਣਾ ਪੁੱਜੀ। ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਇਸ ਦਾ ਸਵਾਗਤ ਕੀਤਾ ਗਿਆ। ਲੁਧਿਆਣਾ ਵਿਖੇ ਸੰਸਦ ਮੈਂਬਰ ਮਨੋਜ ਤਿਵਾੜੀ, ਰਵਨੀਤ ਸਿੰਘ ਬਿੱਟੂ ਅਤੇ ਹੋਰ ਭਾਜਪਾ ਆਗੂ ਸ਼ਾਮਲ ਹੋਏ। ਪਾਰਟੀ ਆਗੂਆਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਵਧਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਪਹਿਲਾਂ ਕੱਲ੍ਹ ਦੇਰ ਸ਼ਾਮ ਪਟਿਆਲਾ ਪੁੱਜੀ ਯਾਤਰਾ ਦੀ ਅਗਵਾਈ ਭਾਜਪਾ ਦੇ ਸੰਸਦ ਮੈਂਬਰ ਸੰਜੇ ਪਾਟੀਆ ਵੱਲੋਂ ਕੀਤੀ ਗਈ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਭਾਜਪਾ ਮਹਿਲਾ ਪ੍ਰਧਾਨ ਜੈਇੰਦਰ ਕੌਰ ਨੇ ਸਾਥੀਆਂ ਨਾਲ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਪਰਨੀਤ ਕੌਰ ਅਤੇ ਜੈਇੰਦਰ ਕੌਰ ਨੇ ਕਿਹਾ ਕਿ ਇਹ ਸਿਰਫ ਇੱਕ ਯਾਤਰਾ ਨਹੀਂ ਸਗੋਂ ਸਾਡੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਦਾ ਇੱਕ ਮਜ਼ਬੂਤ ਅਹਿਦ ਏ। ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਮੋਗਾ ਦੇ ਪੁਲਿਸ ਸਟੇਸ਼ਨ ਕੋਟ ਈਸੇ ਖਾਂ ਵਿਖੇ ਸਟੇਸ਼ਨ ਹਾਊਸ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਅਤੇ ਪੰਜਾਬ ਹੋਮਗਾਰਡ ਗੁਰ ਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਏ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਏ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ ਵਿਖੇ ਵਿਸ਼ੇਸ਼ ਡਰੋਨ ਸ਼ੋਅ ਕਰਵਾਇਆ ਗਿਆ। ਅਸਮਾਨ ਵਿੱਚ ਰੋਸ਼ਨੀਆਂ ਬਣਾਏ ਗਏ ਵੱਖ ਵੱਖ ਆਕਰਸ਼ਕ ਦ੍ਰਿਸ਼ਾਂ ਨੇ ਮੌਜੂਦ ਸੰਗਤਾਂ ਅਤੇ ਲੋਕਾਂ ਦਾ ਮਨ ਮੋਹ ਲਿਆ। ਸ਼ਾਨਦਾਰ ਡਰੋਨ ਸ਼ੋਅ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਵੱਲੋਂ ਇਸ ਉਪਰਾਲੇ ਨੂੰ ਪ੍ਰਵਾਨ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਉੱਪਲ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਬਰਾਬਰੀ, ਭਾਈਚਾਰੇ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੰਦੀਆਂ ਨੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਡਰੋਨ ਸ਼ੋਅ ਕਰਵਾਏ ਜਾਣਗੇ। ਜਲੰਧਰ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਹੋਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਰੇਨਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਕੁਦਰਤੀ ਸਰੋਤਾਂ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਡਰੇਨਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਚੁਗਿਰਦਾ ਨਿਯਮਾਂ ਅਨੁਸਾਰ ਕੰਮ ਕੀਤਾ ਜਾਵੇ। ਸੰਤ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਿੱਚ ਚਿੱਟੀ ਵੇਈ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਫਰਵਰੀ 2008 ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਪਹਿਲੀ ਵਾਰ ਕਾਲਾ ਸੰਘਿਆਂ ਡਰੇਨ ਦੇ ਜ਼ਹਿਰੀਲੇ ਪਾਣੀ ਨੂੰ ਚਿੱਟੀ ਵੇਈ ਵਿੱਚ ਪੈਣ ਤੋਂ ਰੋਕਣ ਲਈ ਬੰਨ ਲਗਾਇਆ ਗਿਆ ਸੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਦੂਸ਼ਿਤ ਪਾਣੀ ਦੇ ਢੁੱਕਵੇਂ ਪ੍ਰਬੰਧ ਨਾ ਕੀਤੇ ਜਾਣ 'ਤੇ ਕਰੀਬ 83 ਲੱਖ ਰੁਪਏ ਦਾ ਚੁਗਿਰਦਾ ਜੁਰਮਾਨਾ ਲਗਾਇਆ ਜਾ ਚੁੱਕਾ ਏ। ਏਸ਼ੀਆਈ ਖੇਡਾਂ ਵਿੱਚ ਨੀਰੂ ਟਾਂਡਾ ਨੇ ਮਹਿਲਾਵਾਂ ਦੇ ਟ੍ਰੈਪ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਏ। ਉਹ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਨ ਤਗਮਾ ਜਿੱਤਣ 'ਤੇ ਨੀਰੂ ਟਾਂਡਾ ਨੂੰ ਵਧਾਈ ਦਿੱਤੀ ਏ। ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਸੁਨਹਿਰੀ ਪਲ ਹੋਰ ਨੌਜਵਾਨਾਂ ਨੂੰ ਨਿਸ਼ਾਨੇਬਾਜ਼ੀ ਨੂੰ ਅਪਣਾਉਣ ਅਤੇ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ये विविध भारती का चंडीगढ़ केंद्र है। 1:15 हुए हैं श्रोताओं, अब आप सुनेंगे कुछ फिल्मी गीत। आज इस समय हमने आपके लिए महमूद पर फिल्माए गए गीत चुने हैं। महमूद जो जाने माने अभिनेता, निर्माता, निर्देशक

ਹੁਣੇ ਤੁਸੀਂ ਸੁਣ ਰਹੇ ਸੀ ਮਾਸੂਮ ਫਿਲਮ ਦਾ ਗਾਣਾ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਐਫਐਮ 107.2 ਮੈਗਾਹਰਟਸ 'ਤੇ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਇਸ ਵੇਲੇ ਸ਼ਾਮ ਦੇ 6:10 ਹੋਣ ਵਾਲੇ ਨੇ। ਕੁਝ ਹੀ ਪਲਾਂ 'ਚ ਪ੍ਰਸਾਰਿਤ ਕੀਤੇ ਜਾਣਗੇ ਪ੍ਰਾਦੇਸ਼ਿਕ ਸਮਾਚਾਰ, ਪਹਿਲਾਂ ਹਿੰਦੀ ਵਿੱਚ 6:10 'ਤੇ, ਸਾਡੇ ਕੇਂਦਰ ਤੋਂ ਫਿਰ 6:20 'ਤੇ ਪੰਜਾਬੀ ਵਿੱਚ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬੀਜੇਪੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਕੱਲ੍ਹ ਨੂੰ ਜਲੰਧਰ ਵਿਖੇ ਹੋਵੇਗੀ ਸਮਾਪਤ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ 'ਚ ਸ਼ਾਮਲ ਹੋਣਗੇ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਨਸ਼ਾ ਮੁਕਤੀ ਮਿੱਤਰ ਵਜੋਂ ਸੇਵਾਵਾਂ ਨਿਭਾ ਰਹੀਆਂ 20 ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੋਹਾਲੀ ਸਥਿਤ TDI ਇਨਫਰਾਟੈਕ ਦੇ ਦਫ਼ਤਰ 'ਚ ਤਲਾਸ਼ੀ ਮੁਹਿੰਮ ਜਾਰੀ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰਦਿਆਂ 3 ਮੁਲਜ਼ਮ ਗ੍ਰਿਫ਼ਤਾਰ। 10 ਕਿਲੋ ਹੈਰੋਇਨ, 2 AK ਰਾਈਫਲਾਂ ਅਤੇ ਅਸਲਾ ਬਰਾਮਦ ਕੀਤਾ। ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਦਿਲ ਦਿਵਸ ਮਨਾਇਆ ਜਾ ਰਿਹੈ ਤੇ ਏਸ਼ੀਆਈ ਖੇਡਾਂ 'ਚ ਨਿਸ਼ਾਨੇਬਾਜ਼ੀ 'ਚ ਨੀਰੂ ਟਾਂਡਾ ਨੇ ਔਰਤਾਂ ਦੇ ਟਰੈਪ ਮੁਕਾਬਲੇ 'ਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ 'ਚ ਨਸ਼ਾ ਖਿਲਾਫ਼ ਕੱਢੀ ਜਾ ਰਹੀ ਸੂਬਾ ਪੱਧਰੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਲੁਧਿਆਣਾ 'ਚ BJP ਆਗੂਆਂ ਤੇ ਵਰਕਰਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ BJP ਦੇ ਕੌਮੀ ਆਗੂ ਅਤੇ ਮੈਂਬਰ ਪਾਰਲੀਮੈਂਟ ਮਨੋਜ ਤਿਵਾਰੀ, ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ HS ਫੁਲਕਾ ਸਮੇਤ ਕਈ ਆਗੂ ਮੌਜੂਦ ਰਹੇ। ਮਨੋਜ ਤਿਵਾਰੀ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਨੂੰ ਖਤਮ ਕਰਨ ਦੇ ਕਈ ਵਾਰ ਵਾਅਦੇ ਕੀਤੇ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ, ਪਰ ਅੱਜ ਹਾਲਾਤ ਚਿੰਤਾ ਵਾਲੇ ਨੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ। ਪੰਜਾਬ ਨੂੰ ਬਚਾਉਣਾ ਤੇ ਨਸ਼ਿਆਂ ਤੋਂ ਮੁਕਤ ਕਰਵਾਉਣਾ ਏ ਦੇ ਸੁਨੇਹੇ ਨਾਲ BJP ਵੱਲੋਂ ਇਹ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੇ ਮਕਸਦ ਨਾਲ ਇਕੱਤਰ ਹੋਣ।
1: युवाओं की जान जा रही है, जगह जगह युवाओं का वो बुरा हाल देख रहे हैं। इस तरह से पंजाब का भविष्य भी बर्बाद हो रहा है, पंजाब का वर्तमान भी बर्बाद हो रहा है। आगे हम इसको नहीं होने दें। हम पंजाब के अपने सभी भाई बहनों से बोलने आए हैं कि आइए हम मिलकर के नशा मुक्त पंजाब करें, जो भारतीय जनता पार्टी के साथ।
0: इस दौरान साबका केंद्रीय मंत्री रवनीत सिंह बिट्टू ने भी पत्रकारों नाल गलबात करदिया कहा,
2: ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੇ ਹੁਕਮ ਤੇ ਇਹ ਯਾਤਰਾ ਕੱਢੀ ਗਈ ਹੈ, ਕਿਉਂਕਿ ਅਸੀਂ ਥੱਕ ਚੁੱਕੇ ਸੀ ਆਪਣੀਆਂ ਆਪਣੀਆਂ ਸਰਕਾਰਾਂ ਜਿਹੜੀਆਂ ਸੀ। ਪਰ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਦਾ ਵਾਅਦਾ ਹੈ, 2 ਸਾਲ ਤੋਂ ਘੱਟ ਸਮੇਂ 'ਚ ਨਸ਼ਾ ਖਤਮ ਕਰਾਂਗੇ, ਬੇਰੋਜ਼ਗਾਰੀ ਖਤਮ ਕਰਾਂਗੇ, ਨਾਲ ਗੈਂਗਸਟਰਾਂ ਨੂੰ ਖਤਮ ਕਰਾਂਗੇ, ਪੰਜਾਬ ਦਾ ਕਰਜ਼ਾ ਖਤਮ ਕਰਾਂਗੇ। ਹਰ ਚੀਜ਼ ਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਆ।
0: ਬੀਤੀ ਸ਼ਾਮ ਨਸ਼ਾ ਮੁਕਤ ਪੰਜਾਬ ਯਾਤਰਾ ਪਟਿਆਲਾ ਵਿਖੇ ਪਹੁੰਚੀ, ਜਿਸ ਦੀ ਅਗਵਾਈ BJP ਦੇ MP ਸੰਜੇ ਭਾਟੀਆ ਨੇ ਕੀਤੀ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਤੇ BJP ਮਹਿਲਾ ਪ੍ਰਧਾਨ ਜੈਇੰਦਰ ਕੌਰ ਨੇ ਆਪਣੇ ਸਾਥੀਆਂ ਨਾਲ ਇਸ ਯਾਤਰਾ ਦਾ ਸਵਾਗਤ ਕੀਤਾ। BJP ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਕੱਲ੍ਹ 30 ਸਤੰਬਰ ਨੂੰ ਜਲੰਧਰ ਵਿਖੇ ਖਤਮ ਹੋ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ ਵਿਚ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਕੱਲ੍ਹ ਜਲੰਧਰ ਵਿਚ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ 'ਚ ਪੰਜਾਬ ਨੂੰ ਦਰਪੇਸ਼ 3 ਵੱਡੀਆਂ ਚੁਣੌਤੀਆਂ, ਵਾਧੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਉੱਤੇ ਕੇਂਦਰਿਤ ਹੈ। 4000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ 13 ਦਿਨਾਂ ਦੀ ਯਾਤਰਾ 4 ਗੇੜਾਂ 'ਚ ਹੋ ਰਹੀ ਹੈ।

ਪਹਿਲਾ ਗੇੜ ਪਠਾਨਕੋਟ ਤੋਂ ਸ਼ੁਰੂ ਹੋਇਆ, ਉਸ ਤੋਂ ਬਾਅਦ ਦੂਜਾ ਗੇੜ ਫਤਿਹਗੜ੍ਹ ਸਾਹਿਬ, ਤੀਜਾ ਗੇੜ ਫਾਜ਼ਿਲਕਾ ਤੇ ਚੌਥੇ ਗੇੜ ਤਹਿਤ ਬਠਿੰਡਾ ਤੋਂ ਇਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੇ ਹੋਏ ਕੱਲ੍ਹ ਜਲੰਧਰ ਵਿਖੇ ਇਹ ਯਾਤਰਾ ਖਤਮ ਹੋਵੇਗੀ। ਪੰਜਾਬ ਭਰ ਵਿਚ ਆਂਗਣਵਾੜੀ ਵਰਕਰ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਨਸ਼ਾ ਮੁਕਤੀ ਮਿੱਤਰ ਵਜੋਂ ਜੁੜਦੇ ਹੋਏ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰ ਰਹੀਆਂ ਨੇ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੇ ਇਸ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਨਸ਼ਾ ਮੁਕਤੀ ਮਿੱਤਰ ਵਜੋਂ ਸੇਵਾਵਾਂ ਨਿਭਾ ਰਹੀਆਂ ਵੀ

0: ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੇ ਇਸ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਨਸ਼ਾ ਮੁਕਤੀ ਮਿੱਤਰ ਵਜੋਂ ਸੇਵਾਵਾਂ ਨਿਭਾ ਰਹੀਆਂ 20 ਆਂਗਨਵਾੜੀ ਵਰਕਰਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕਤਾ ਵਧਾਉਣ ਲਈ ਉਹਨਾਂ ਦੇ ਯੋਗਦਾਨ ਵਾਸਤੇ ਸਨਮਾਨਿਤ ਕੀਤਾ। ਮੰਤਰੀ ਨੇ ਅਧਿਆਪਕਾਂ, ਮਾਪਿਆਂ, ਯੂਥ ਕਲੱਬਾਂ, ਪੰਚਾਇਤਾਂ ਤੇ ਸਮਾਜਿਕ ਭਲਾਈ ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਮਲੋਟ ਸਮਾਗਮ 'ਚ ਸਕੂਲੀ ਬੱਚਿਆਂ ਨੇ ਪੋਸਟਰ ਬਣਾਉਣ ਤੇ ਲੇਖ ਲਿਖਣ ਦੇ ਮੁਕਾਬਲਿਆਂ 'ਚ ਹਿੱਸਾ ਲਿਆ। ਮਲਵਈ ਗਿੱਧੇ ਅਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਉੱਤੇ ਆਧਾਰਿਤ ਨਾਟਕ ਸਮੇਤ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਤੇ ਇਹ ਸਿਲਸਿਲਾ ਜਾਰੀ ਹੈ। ਸੇਵਾ ਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਾਲ 2047 ਤੱਕ ਸਰਕਾਰ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਕਿਰਤ ਕੋਰਟਸ ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਪਿਛਲੇ 70 ਸਾਲਾਂ 'ਚ 29 ਵੱਖ ਵੱਖ ਕਿਰਤ ਕਾਨੂੰਨ ਬਣ ਗਏ ਸਨ। ਹਰ ਕਾਨੂੰਨ ਦੇ ਆਪਣੇ ਵੱਖਰੇ ਨਿਯਮ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਸਨ, ਜਿਸ ਕਾਰਨ ਰੋਜ਼ਗਾਰ ਦਾਤਾਵਾਂ ਲਈ ਇਨ੍ਹਾਂ ਦੀ ਪਾਲਣਾ ਕਰਨਾ ਬਹੁਤ ਔਖਾ ਹੁੰਦਾ ਸੀ। ਇਸ ਮੁਸ਼ਕਿਲ ਨੂੰ ਖਤਮ ਕਰਨ ਅਤੇ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਕੇਂਦਰ ਸਰਕਾਰ ਨੇ 21 ਨਵੰਬਰ 2025 ਨੂੰ 4 ਨਵੇਂ ਕਿਰਤ ਕੋਡ ਲਾਗੂ ਕੀਤੇ। ਇਨ੍ਹਾਂ ਨੇ ਪੁਰਾਣੇ ਕਾਨੂੰਨਾਂ ਦੀ ਥਾਂ ਇੱਕ ਸੌਖਾ ਢਾਂਚਾ ਲਿਆਂਦਾ, ਜਿਸ ਵਿੱਚ ਉਜਰਤ, ਉਦਯੋਗਿਕ ਸੰਬੰਧ, ਸਮਾਜਿਕ ਸੁਰੱਖਿਆ ਅਤੇ ਪੇਸ਼ੇਵਰ ਸੁਰੱਖਿਆ ਸ਼ਾਮਲ ਹੈ। ਇਨ੍ਹਾਂ ਤਹਿਤ ਹਰ ਵਰਕਰ ਲਈ ਘੱਟੋ ਘੱਟ ਉਜਰਤ ਅਤੇ ਸਮੇਂ ਸਿਰ ਅਦਾਇਗੀ ਦਾ ਹੱਕ ਯਕੀਨੀ ਬਣਾਇਆ ਗਿਆ ਅਤੇ ਪਹਿਲੀ ਵਾਰ ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਵੀ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਂਦਾ ਗਿਆ। 2015 ਵਿੱਚ ਲਗਭਗ 19% ਕਰਮਚਾਰੀ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਸਨ, ਜੋ 2025 ਵਿੱਚ ਵੱਧ ਕੇ 64% ਤੋਂ ਵੱਧ ਹੋ ਗਏ। ਇਸ ਤਰ੍ਹਾਂ ਨਵੇਂ ਕਿਰਤ ਕੋਡ ਤੇ ਮਾਲਕਾਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਅਤੇ ਵਰਕਰਾਂ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ। ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਐਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਮੋਹਾਲੀ ਦੇ ਸੈਕਟਰ 119 ਸਥਿਤ TDI ਇਨਫਰਾਟੈਕ ਦੇ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ED ਵੱਲੋਂ ਗਮਾਡਾ ਦਫ਼ਤਰ ਮੋਹਾਲੀ 'ਚ 3 ਦਿਨ ਤੱਕ ਛਾਪੇਮਾਰੀ ਕੀਤੀ ਗਈ ਸੀ। ਹਲਕਿਆਂ ਮੁਤਾਬਕ ਇਹ ਕਾਰਵਾਈ ਕੱਲ੍ਹ ਤੋਂ ਜਾਰੀ ਹੈ ਅਤੇ ਕਰੀਬ 15 ਅਧਿਕਾਰੀ ਮੌਕੇ 'ਤੇ ਮੌਜੂਦ ਨੇ। ਛਾਪੇਮਾਰੀ ਦੌਰਾਨ TDI ਇਨਫਰਾਟੈਕ ਦੇ ਉਪ ਪ੍ਰਧਾਨ ਰੋਹਿਤ ਗੋਗਿਆ ਵੀ ਦਫ਼ਤਰ 'ਚ ਮੌਜੂਦ ਰਹੇ। ਹਲਕਿਆਂ ਮੁਤਾਬਕ ਅਧਿਕਾਰੀਆਂ ਨੇ ਦਫ਼ਤਰ ਦੇ CCTV ਕੈਮਰਿਆਂ ਦੀਆਂ ਰਿਕਾਰਡਿੰਗਸ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਮੋਬਾਈਲ ਫੋਨ ਕਬਜ਼ੇ 'ਚ ਲਏ। ED ਦੀ ਇਹ ਕਾਰਵਾਈ PR6 ਸੜਕ ਪ੍ਰੋਜੈਕਟ ਲਈ ਜ਼ਮੀਨ ਦੇ ਮੁਆਵਜ਼ੇ ਵਿੱਚ ਕਥਿਤ ਬੇਨੇਮੀਆਂ ਨਾਲ ਸਬੰਧਤ ਦੱਸੀ ਜਾ ਰਹੀ ਹੈ। ਜਾਂਚ ਵਿੱਚ ਜ਼ਮੀਨ ਅਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਦੇ ਨਾਮ ਜ਼ਮੀਨ ਤਬਦੀਲ ਕਰਕੇ ਕਰੀਬ 6 ਕਰੋੜ ਰੁਪਏ ਦੇ ਵਾਧੂ ਮੁਆਵਜ਼ੇ ਦਾ ਫਾਇਦਾ ਲੈਣ ਦੇ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 10 ਕਿਲੋ ਹੈਰੋਇਨ, 2 AK ਰਾਈਫਲਾਂ, 4 ਮੈਗਜ਼ੀਨ ਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਐਕਸ ਹੈਂਡਲ ਤੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਸੂਬੇ 'ਚ ਹੋਰ ਸਪਲਾਈ ਕਰਨ ਲਈ ਗੈਰ ਕਾਨੂੰਨੀ ਹਥਿਆਰ ਤੇ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਹੇ ਸਨ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਪਟਿਆਲਾ CIA ਸਟਾਫ ਨੇ ਕਥਿਤ ਤੌਰ ਤੇ ਲਾਰੈਂਸ ਬਿਸ਼ਨੋਈ ਗੈਂਗ ਲਈ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਫੌਜ ਵਿੱਚੋਂ ਬਰਖਾਸਤ ਇੱਕ ਸਾਬਕਾ ਜਵਾਨ ਤੇ ਅਸਲਾ ਲੈਣ ਆਏ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪਟਿਆਲਾ ਦੇ SSP ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਫੌਜ ਵਿੱਚੋਂ ਬਰਖਾਸਤ ਹੋ ਚੁੱਕਿਆ ਤੇ ਉਸਦੇ ਖਿਲਾਫ਼ ਪਹਿਲਾਂ ਤੋਂ ਹੀ ਕਈ ਗੰਭੀਰ ਮਾਮਲੇ ਦਰਜ ਨੇ। ਉਸਦੇ ਕਬਜ਼ੇ ਵਿੱਚੋਂ ਵੱਖ ਵੱਖ ਕਿਸਮ ਦੇ 7 ਆਧੁਨਿਕ ਪਿਸਤੌਲ ਤੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੱਜ ਵਿਸ਼ਵ ਦਿਲ ਦਿਵਸ ਹੈ। ਇਹ ਦਿਨ ਹਰ ਸਾਲ 29 ਸਤੰਬਰ ਨੂੰ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦੌਰਾਨ ਮੋਹਾਲੀ ਤੋਂ ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਈਸ਼ਾ ਅਰੋੜਾ ਨੇ ਮੋਹਾਲੀ ਤੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿਲ ਦੀ ਚੰਗੀ ਸਿਹਤ ਦੇ ਨੁਕਤੇ ਸਾਂਝੇ ਕੀਤੇ।
2: ਇਸ ਵਾਰ ਵਰਲਡ ਹਾਰਟ ਡੇ ਦਾ ਥੀਮ ਹੈ ਡੋਨਟ ਮਿਸ ਅ ਬੀਟ, ਤੇ ਜਿਹੜਾ ਸਾਡਾ ਹਾਰਟ ਹੈ 24 ਘੰਟੇ ਸਾਡੇ ਲਈ ਧੜਕਦਾ ਤਾਂ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਉਹਦੀ ਜਿਹੜੀ ਹੈ ਕੇਅਰ ਕਰੇ ਉਹਦੇ ਲਈ, ਤੇ ਆਪਣਾ ਖਾਣ ਪੀਣ ਦਾ ਧਿਆਨ ਰੱਖੇ, ਘਰ ਦਾ ਖਾਣਾ ਬੈਸਟ ਖਾਣਾ, ਬਾਹਰ ਦਾ ਖਾਣਾ ਜਿਹੜਾ ਹੈ ਫਾਸਟ ਫੂਡ ਜੰਕ ਫੂਡ ਅਵੋਇਡ ਕਰੇ, ਐਕਸਰਸਾਈਜ਼ ਕਮ ਸੇ ਕਮ ਆਧਾ ਘੰਟਾ ਰੋਜ਼ ਕਾਰਡੀਓ ਐਕਸਰਸਾਈਜ਼ ਕਰੇ, ਟ੍ਰੇਨਿੰਗ ਐਕਸਰਸਾਈਜ਼ ਕਰੇ।
0: ਨਿਸ਼ਾਨੇਬਾਜ਼ੀ ਵਿੱਚ ਨੀਰੂ ਟਾਂਡਾ ਨੇ ਜਾਪਾਨ 'ਚ ਏਸ਼ੀਆਈ ਖੇਡਾਂ ਵਿੱਚ ਔਰਤਾਂ ਦੇ ਟਰੈਪ ਮੁਕਾਬਲੇ 'ਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਨੀਰੂ ਏਸ਼ੀਆਈ ਖੇਡਾਂ 'ਚ ਇਸ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਿਸ਼ਾਨੇਬਾਜ਼ ਬਣ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨੀਰੂ ਟਾਂਡਾ ਨੂੰ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ ਸੋਨੇ

ਇਸੇ ਦੇ ਨਾਲ ਅੰਮ੍ਰਿਤ ਬਾਣੀ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। FM 107.2 MHz ਤੇ ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਥੋੜ੍ਹੀ ਜਿਹੀ ਦੇਰ 'ਚ ਤੁਸੀਂ ਸੁਣੋਗੇ ਸਾਡਾ ਅਗਲਾ ਪ੍ਰੋਗਰਾਮ ਜੈਮਾਲਾ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਦੇ ਮੁੰਬਈ ਕੇਂਦਰ ਤੋਂ ਰਿਲੇਅ ਕਰਾਂਗੇ।

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: घर का सपना हो, नई गाड़ी की ख्वाहिश या किसी जरूरत के लिए पैसे, SBI देता है बेहतरीन लोन ऑप्शंस आकर्षक ब्याज दरों के साथ। होम, ऑटो, पर्सनल, पेंशन और गोल्ड लोन के लिए संपर्क करें अपनी नजदीकी शाखा से। SBI, द बैंकर टू एवरी इंडियन। नियम और शर्तें लागू।
4: भारती के पास है बेमिसाल हस्तियों का अनमोल खजाना। जरा सुनिए कैसे बना ये गाना।
5: कमाल साहब कह रहे थे खयाम साहब जो मेरा हीरो है वो सिंगर नहीं है, उसने गाना सीखा नहीं, मुझे ऐसी आवाज।
4: संगीतकार खयाम।
5: पूरे हिंदुस्तान भर से आवाजें इकट्ठी की गई, यहाँ बुलाया गया। सजेशन आई कि साहब एक आवाज है,

0: क्या आप बेचना चाहते हैं अपना प्लॉट, मकान, पुरानी गाड़ी या घरेलू सामान?
1: क्या आप ढूंढ रहे हैं जीवन साथी, या फिर आप देना चाहते हैं जन्मदिन, मैरिज एनिवर्सरी, गृह प्रवेश या किसी विशेष अवसर की शुभकामनाएं?
0: अब आपकी हर छोटी बड़ी सूचना पहुंचेगी लाखों लोगों तक आकाशवाणी चंडीगढ़ के क्लासिफाइड विज्ञापनों से।
1: दुकान, बिजनेस, स्कूल या हॉस्पिटल के उद्घाटन की घोषणा हो, प्रवेश सूचना, टेंडर नोटिस, स्कूल एडमिशन्स या सांस्कृतिक, साहित्यिक और खेल आयोजनों की जानकारी, सब कुछ आकाशवाणी चंडीगढ़ से प्रसारित करवाएं आसान और किफायती दरों पर।
0: 15 शब्दों में दें अपना क्लासिफाइड विज्ञापन, अतिरिक्त शब्दों की भी सुविधा उपलब्ध।
1: अधिक जानकारी और बुकिंग के लिए संपर्क करें
0: आकाशवाणी चंडीगढ़ सेक्टर 34D या हमें फोन करें, हमारा टेलीफोन नंबर है 2601846।
1: कम खर्च, बड़ी पहुंच,
0: आकाशवाणी चंडीगढ़।
2: FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਪੇਸ਼ ਨੇ ਮੁੱਖ ਪ੍ਰਦੇਸ਼ਿਕ ਖਬਰਾਂ। ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਮੀਡੀਆ ਅਤੇ ਪੱਤਰਕਾਰੀ ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਹਰਿਆਣਾ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ ਨੇ 30 ਦਿਨਾਂ ਦੀ ਵੈਧਤਾ ਵਾਲੇ ਮੋਬਾਈਲ ਰੀਚਾਰਜ ਪਲਾਨ ਨੂੰ ਲਾਜ਼ਮੀ ਰੂਪ ਨਾਲ ਲਾਗੂ ਕਰ ਦਿੱਤਾ ਹੈ। ਹਰਿਆਣਾ ਦੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਵਿਸ਼ਵ ਦਿਲ ਦਿਵਸ ਤੇ ਰਾਜ ਦੇ ਨਾਗਰਿਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਸੁਚੇਤ ਅਤੇ ਜਾਗਰੂਕ ਰਹਿਣ ਦਾ ਸੱਦਾ ਦਿੱਤਾ ਅਤੇ ਹਰਿਆਣਾ ਦੀ ਨਿਸ਼ਾਨੇਬਾਜ਼ ਨੀਰੂ ਟਾਂਡਾ ਨੇ ਮਹਿਲਾ ਟਰੈਪ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਨੂੰ ਬਹੁਤ ਮਾਣ ਵਾਲਾ ਪਲ ਦੱਸਿਆ। ਮੁੱਖ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ। ਥੋੜੀ ਹੀ ਦੇਰ ਤੇ ਤੁਸੀਂ ਸੁਣੋਗੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਰਸਾਂਝ।
3: ਹਾਂ, ਇਹ ਹੈਲਮੇਟ ਅੱਛਾ ਹੈ, ਸੇਫ ਹੈ ਕਿਆ?
4: ਚਿੰਤਾ ਮਤ ਕੀਜੀਏ, ਇਸ ਹੈਲਮੇਟ ਪਰ ISI ਮਾਰਕ ਹੈ।

ਇਸੇ ਗੀਤੇ ਨਾਲ ਅੱਜ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਰਸਾਂਝ ਇੱਥੇ ਸਮਾਪਤ ਹੁੰਦਾ। ਆਪਣੀ ਰੇਡੀਓ ਦੋਸਤ ਕਾਜਲ ਨੂੰ ਦਿਓ ਇਜਾਜ਼ਤ। ਨਮਸਕਾਰ। FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਇਸ ਵੇਲੇ ਰਾਤ ਦੇ 11 ਵਜਣ ਵਾਲੇ ਨੇ ਤੇ ਹੁਣ ਤੋਂ ਥੋੜੀ ਹੀ ਦੇਰ 'ਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸਮਾਚਾਰ ਰਿਲੇਅ ਕੀਤੇ ਜਾਣਗੇ।